0: ਆਇਰਨ ਸਟੋਰ ਹਾਲ ਆਣੀ ਹੋਲਸੇਲ ਡੀਪੂ ਅ ਨੇਮ ਟੂ ਬੀ ਟ੍ਰਸਟਿਡ
1: ਸਰਿਆ ਗਾਰਡਰ ਟੀਅਰ ਏਂਗਲ ਚੈਨਲ ਪੱਟੀ ਲੋਹੀ ਦਰਵਾਜ਼ਾ ਸਿਲਵਰ ਜਾ ਚੌਂਕ ਸੀਮੇਂਟ ਰੇਤੀ ਕ੍ਰੇਸ਼ ਐਂ ਰੰਗ ਵਗੈਰਾ ਬਾਜ਼ਾਰ ਖਾਂ ਬਾਰੀਅਰ ਦਸਤਿਆਬ ਆਹੀਂ
0: ਹਾਣੇ ਯਚੋ ਮਹਿਰਾਨ ਆਇਰਨ ਸਟੋਰ ਨਜ਼ਦ ਬਲੋਚ ਪੈਟਰੋਲ ਪੰਪ ਨੈਸ਼ਨਲ ਹਾਈਵੇ ਹਾਲ ਆਣੀ
1: ਰਾਬਤੇ ਲਾਏ ਪ੍ਰੋਪਰਾਈਟਰ ਗੁਲਾਮ ਨਬੀ ਮੁਗਲ 03003204372 ਐਂ 02424601000
2: It's 9:45 AM. This time check is brought to you by
3: Bank Islam ne laya Pakistan ka pehla Sharia compliant gold based financing. Sona sirf zevar nahi har ghar ki amanat hoti hai. Isiliye Bank Islam ne laya Pakistan ka pehla Sharia compliant gold based financing. Jisse mile 50 lakh rupaye tak ki financing 4 saal tak ki muddat ke saath. Bank Islami gold based financing se अमानत को अपनी जगह रहने दो आज ही 111-475-264 या bankislami.com.pk पर अप्लाई करें शराइत जवाबित लागू हैं
4: اسلام علیکم ادا
5: وعلیکم السلام ادا چھو پریشان آئی
4: ادا نو دکان کھولیو تم پر ہلے ہی نہ تو چھا کجے
5: ادا دکان جی مشوری کرائی تھئی
4: نہ ادا
0: یار اج کل شہرن توڑے گوٹھن میں جی میرا پر ایف ایم 94 ہی ہلے تھو مو پنجو دکان کھولیو تو ایف ایم میرا پر تے پبلسٹی کرائی کاروبار اڑو کامیاب ہو جو ایڈ بند کرانے تے دلی نہ تھی چوی
4: مجھے دکان جی بے ڈرندی
5: ہاں دا کاروباری اشتہارات
4: چوی مجھے دکان جی بے ڈرندی
5: ہاں دا

0: ਸਾਡਾ ਸੱਜਾ ਸਾਡਾ ਕੰਮ ਲੈ ਚੜੋ
1: ਜੀ ਜੀ ਮਿੱਠਾ ਮਾਣੂ ਥੈਂਕ ਯੂ ਖੁਸ਼ ਹੋ ਜੋ ਅੱਲਾ ਹਾਫਿਜ਼।